0: ਘਰ ਤੋਂ ਖੁਸ਼ੀ ਕਾ ਰੰਗ ਤੋਂ ਨਹੀਂ ਹੈ ਭਗ ਭਾਵ
1: ਏ ਬਾਪੂ ਇਹ ਹੈ ਜ਼ਮਾਨਾ ਤੇਰਾ ਏ ਬਾਪੂ ਇਹ ਹੈ ਜ਼ਮਾਨਾ ਤੇਰਾ ਏ ਬਾਪੂ
0: ਘਰ ਤੋਂ ਖੁਸ਼ੀ ਕਾ ਰੰਗ ਦੁਨੀਆ ਹੈ ਭਗ ਭਾਵ
1: ਏ ਬਾਪੂ ਇਹ ਹੈ ਜ਼ਮਾਨਾ ਤੇਰਾ ਏ ਬਾਪੂ ਇਹ ਹੈ ਜ਼ਮਾਨਾ ਤੇਰਾ